ਜੀ ਸਾਮੀਨ, ਤੁਸਾਂ ਮਾਇਆ ਸੁਣਿਆ ਤਾਂ ਆਵਾਜ਼ ਅਸੀਂ ਜਮੀਲ ਅਹਿਮਦ ਸ਼ੇਖ ਦੀ। ਸਾਮੀਨ, ਬਜ਼ੁਰਗ ਕਿਸੇ ਵੀ ਕੌਮ ਦਾ ਅਸਾਸਾ ਹੁੰਦੇ ਨੇ, ਉਹਨਾਂ ਕੋਲ ਸਾਰੀ ਜ਼ਿੰਦਗੀ ਦਾ ਤਜੁਰਬਾ ਹੁੰਦਾ ਹੈ, ਜਿਹੜਾ ਇਨਸਾਨ ਕਿਤਾਬਾਂ ਖੰਗਾਲ ਕੇ ਜਾਂ ਇਲਮ ਹਾਸਲ ਕਰ ਕਦੀ ਨਹੀਂ ਕਹਿ ਸਕਦਾ। ਸਾਮੀਨ, ਬਜ਼ੁਰਗਾਂ ਦੀ ਦੁਆਵਾਂ ਵਿੱਚ ਬੜਾ ਅਸਰ ਹੁੰਦਾ ਹੈ, ਸੱਚੇ ਦਿਲ ਨਾਲ ਨਿਕਲੀ ਦੀ ਦੁਆ ਹਮੇਸ਼ਾ ਕਬੂਲ ਹੁੰਦੀ ਹੈ। ਸਾਮੀਨ, ਯਾਦ ਰੱਖਣਾ ਚਾਹੀਏ ਕਿ ਇਹ ਦੁਨੀਆਂ ਇੱਕ ਜੀ ਜਾ ਹੈ, ਜੇ ਅੱਜ ਤੁਸੀਂ ਆਪਣੇ ਬਜ਼ੁਰਗਾਂ ਨਾਲ ਕਰ ਸੋ, ਕੱਲ੍ਹ ਕੋ ਉਹੀ ਸਲੂਕ ਤੁਸਦੀ ਔਲਾਦ ਤੁਸਾਂ ਨਾਲ ਕਰ ਸੀ। ਤਾਂ ਸਾਮੀਨ, ਪ੍ਰੋਗਰਾਮ ਵਿੱਚ ਅਗਰ ਸੁਣਦਿਆਂ ਇੱਕ ਹੋਰ ਖੂਬਸੂਰਤ ਗੀਤ, ਤਾਂ ਆਵਾਜ਼ ਹੈ ਮਾਸਟਰ ਕਰਤਾਰ ਚੰਦ ਦੀ।

0: ਜੀ ਸਾਮੀਨ, ਕਾਬਲ ਬੁਖਾਰੀ ਦੇ ਗਾਏ ਦੇ ਇਸ ਗੀਤ ਦੇ ਨਾਲ ਹੀ ਅਸਤੇ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁੱਕਿਆ। ਦਿਓ ਕੱਲ 4 ਵਜੇ ਤੋਂ ਹੀ ਆਪਣੇ ਮੇਜ਼ਬਾਨ ਜਹਾਂਗੀਰ ਅਹਿਮਦ ਖਾਨ ਤਾਂ ਪਹਾੜੀ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ ਉਨਿਸਾ ਕੋ ਇਜਾਜ਼ਤ। ਅੱਛਾ ਜੀ, ਅੱਲਾ ਬੇਲੀ।
1: ਸਮੇਂ ਆਪ ਪਹਾੜੀ ਪ੍ਰੋਗਰਾਮ ਸਮਾਪਤ ਕਰ ਰਹੇ ਥੇ। ਪ੍ਰੋਗਰਾਮ ਆਪਕੇ ਲਈ ਪੇਸ਼ ਕਰ ਰਹੇ ਥੇ ਜਹਾਂਗੀਰ ਅਹਿਮਦ, ਮੌਵਿਨ ਮੁਅੱਜ਼ਮ ਸ਼ਬੀਰ। ਪ੍ਰੋਗਰਾਮ ਕੀ ਪ੍ਰੋਡਿਊਸਰ ਹੈ ਮਾਰੂਫ ਨਿਸਾ। ਵਿਸ਼ਵਾਕਾਸ਼ਵਨੀ ਸ੍ਰੀਨਗਰ। ਸਮੇਂ ਨੂੰ ਮੁਹਤਰਮ 4:05 ਸਪਿਤ ਵਿਲਿਵ ਕੇ ਚਲਤ ਬੋਜੋ ਦਸਤਲੋ ਕਲਾਮੇ ਸ਼ਤਲੋ ਮੁਹਿਦੀਨ ਸੈਤ ਗੁਲੋਕਾਰ ਛੇ ਬਸ਼ੀਰ ਅਹਿਮਦ ਭੱਟ ਤਿਹਨ ਸੈਤੀ।

ਅੱਜ ਦਾ ਸਾਹਿਤਿਕ ਮੈਗਜ਼ੀਨ ਦਾ ਸਫ਼ਰ ਲੈ ਕੇ ਮੈਂ ਤੁਹਾਡੀ ਦੋਸਤ ਅਤੇ ਹੋਸਟ ਮਨਮੀਤ ਕੌਰ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਿਗਾਹ ਭਰੀ ਆਦਾ। ਸਾਥੀਓ, ਸਾਹਿਤਿਕ ਮੈਗਜ਼ੀਨ ਦੇ ਮਣਕਿਆਂ ਦਾ ਸ਼ੁਮਾਰਾ ਲੈ ਕੇ ਅੱਜ ਅਸੀਂ ਐਸੇ ਸਾਹਿਤਿਕ ਅਧਿਐਨ ਦੇ ਬਾਰੇ ਗੱਲਬਾਤ ਕਰਾਂਗੇ ਜੋ ਕਿ ਸਾਡੇ ਸੱਭਿਆਚਾਰ ਦਾ ਬਹੁਤ ਹੀ ਅਣਖਿੜਵਿਆ ਅੰਗ ਹੈ। ਸਾਥੀਓ, ਅੱਜ ਗੱਲਬਾਤ ਕਰਾਂਗੇ ਅਸੀਂ ਲੋਕ ਮੇਲਿਆਂ ਦੇ ਬਾਰੇ। ਇਹ ਜਿਹੜਾ ਲੋਕ ਧਾਰਾਈ ਅਧਿਐਨ ਹੈ, ਇਸਦਾ ਮਨੁੱਖੀ ਅਸਤਿਤਵ ਜਾਂ ਹੋਂਦ ਸਥਿਤੀ ਦਾ ਅਸਲ ਸੱਭਿਆਚਾਰ ਹੁੰਦਾ ਹੈ। ਮਨੁੱਖੀ ਅਸਤਿਤਵ ਦੀ ਹੋਂਦ ਦਾ ਦਰਜਾ ਜਾਂ ਸਥਾਨ ਸੱਭਿਆਚਾਰ ਦਾ ਪਛਾਣ ਬਿੰਦੂ ਬਣਦਾ ਹੈ। ਮਨੁੱਖ ਆਪਣਾ ਅਸਲੀ ਰੁਤਬਾ ਆਪਣੇ ਸੱਭਿਆਚਾਰਕ ਮਾਧਿਅਮ ਰਾਹੀਂ ਹੀ ਗ੍ਰਹਿਣ ਕਰਦਾ ਹੈ। ਮਨੁੱਖ ਤੇ ਸੱਭਿਆਚਾਰ ਦਾ ਸੰਬੰਧ ਇੱਕੋ ਸਿੱਕੇ ਦੀ ਨਿਆਈ ਹੈ। ਨਾ ਤਾਂ ਮਨੁੱਖ ਸੱਭਿਆਚਾਰ ਬਿਨਾਂ ਜੀਵਿਤ ਰਹਿ ਸਕਦਾ ਹੈ ਅਤੇ ਨਾ ਹੀ ਸੱਭਿਆਚਾਰ ਮਨੁੱਖ ਤੋਂ ਬਿਨਾਂ ਹੋਂਦ ਵਿੱਚ ਆ ਸਕਦਾ ਹੈ। ਭਾਵ ਕਿ ਮਨੁੱਖ ਤੋਂ ਬਿਨਾਂ ਕੋਈ ਸੱਭਿਆਚਾਰ ਨਹੀਂ ਹੁੰਦਾ ਅਤੇ ਸੱਭਿਆਚਾਰਕ ਮਨੁੱਖ ਹੀ ਸੱਭਿਅਕ ਇਨਸਾਨ ਹੋ ਸਕਦਾ ਹੈ। ਅਸੀਂ ਗੱਲਾਂ 'ਤੇ ਬਹੁਤ ਕਰ ਲੈਂਦੇ ਹਾਂ ਕਿ ਅਸੀਂ ਇਕੱਲੇ ਹੀ ਸਭ ਕੁਝ ਕਰ ਲਾਂਗੇ, ਪਰ ਜਿਹੜਾ ਸਾਡਾ ਸਮਾਜ ਹੈ, ਜਿਹੜੇ ਸਾਡੇ ਰੀਤੀ ਰਿਵਾਜ ਨੇ, ਜਿਹੜਾ ਸਾਡਾ ਕਲਚਰ, ਸਾਡੀ ਸੱਭਿਅਤਾ ਹੈ, ਉਹ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਸੋ ਸੱਭਿਆਚਾਰ ਸਾਡੇ ਕਲਚਰ ਤੋਂ ਬਿਨਾਂ ਕੁਛ ਵੀ ਨਹੀਂ ਹੈ। ਹੁਣ ਸਮਝਦੇ ਹਾਂ ਕਿ ਸੱਭਿਆਚਾਰ ਦੇ ਅਰਥ ਕੀ ਹਨ। ਸੱਭਿਆਚਾਰ ਦੇ ਅਰਥ ਉਦੋਂ ਹੋਰ ਵਿਸ਼ਾਲਤਾ ਦਾ ਰੂਪ ਧਾਰਨ ਕਰ ਲੈਂਦੇ ਹਨ ਜਦੋਂ ਇਸ ਨੂੰ ਜੀਵਨ ਪੱਧਤੀ ਦੇ ਰੂਪ ਵਿੱਚ ਗ੍ਰਹਿਣ ਕਰ ਲਿਆ ਜਾਂਦਾ ਹੈ। ਭਾਵ ਇਸ ਵਿੱਚ ਸਮੁੱਚੇ ਜੀਵਨ ਦੇ ਸਾਰੇ ਪਹਿਲੂਆਂ, ਪਰਿਵਾਰ, ਸੰਤਾਨ ਪਾਲਣ

ਵਾਲੀ ਸੀਟ ਤੇ ਬਹਿਣ ਲਈ ਸੱਦਿਆ। ਕੁੜੀ ਵੱਲ ਤੱਕ ਮੈਂ ਤਾਂ ਹੈਰਾਨ ਹੋ ਗਿਆ, ਇਹ ਤਾਂ ਮੇਰੇ ਪਿੰਡ ਦੀ ਨੀਤੋ ਸੀ ਜਿਸ ਦੀ ਮਾਂ ਨੂੰ ਪਿੰਡ ਦਿਆਂ ਪੈਂਚਾਂ ਬੜੀ ਬੇਇੱਜ਼ਤੀ ਕਰਕੇ ਪਿੰਡੋਂ ਕੱਢਿਆ ਸੀ। ਨੀਤੋ ਦਾ ਪਿਤਾ ਫੌਜ ਵਿੱਚ ਹੁੰਦਾ ਸੀ ਵਿਚਾਰਾ, 1971 ਦੀ ਲੜਾਈ ਵਿੱਚ ਵਤਨ ਦੇ ਕੰਮ ਆਇਆ ਤੇ ਮੀਤੋ ਆਪਣੇ ਪਿਤਾ ਦੇ ਮਰਨ ਤੋਂ ਕੁਝ ਮਹੀਨੇ ਬਾਅਦ ਜੰਮੀ ਸੀ। ਇਸ ਦੇ ਨਾਨਕੇ ਵੀ ਪਿੰਡ ਦੇ ਸਨ, ਉਹ ਵਿਚਾਰੇ ਵੀ ਵਤਨ ਦੇ ਬਟਵਾਰੇ ਵੇਲੇ ਵਤਨ ਦੇ ਕੰਮ ਆਏ ਸਨ ਤੇ ਉਹਨਾਂ ਦੇ ਖਾਨਦਾਨ ਦੀ ਇੱਕੋ ਇੱਕ ਕੱਲੀ ਮੀਤੋ ਦੀ ਮਾਂ ਹੀ ਬਚ ਸਕੀ ਸੀ। ਮੀਤੋ ਦੇ ਨਾਨਕਿਆਂ ਦੀ ਕਾਫੀ ਜ਼ਮੀਨ ਜਾਇਦਾਦ ਸੀ ਜਿਹੜੀ ਮੀਤੋ ਦੇ ਦਾਦੇ ਨੇ ਮੀਤੋ ਦੀ ਮਾਂ ਦੇ ਵਿਆਹ ਤੋਂ ਬਾਅਦ ਆਪਣੇ ਨਾਂ ਕਰਾ ਲਈ ਸੀ। ਮੀਤੋ ਦੇ ਦਾਦੇ ਦਾ ਸ਼ੁਮਾਰ ਇਲਾਕੇ ਦੀਆਂ ਚੰਗੀਆਂ ਪੈਂਚਾਂ ਵਿੱਚ ਹੁੰਦਾ ਸੀ। ਦਾਦੇ ਦੀ ਮੌਤ ਤੋਂ ਬਾਅਦ ਮੀਤੋ ਦੇ ਚਾਚੇ ਨੇ ਮੀਤੋ ਦੇ ਪਿਤਾ ਦੀ ਮਾਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ। ਇੰਜ ਕੁਝ ਦਿਨਾਂ ਵਿੱਚ ਹੀ ਪੈਂਚਾਂ ਨਾਲ ਮਿਲ ਜੁਲ ਕੇ ਵਿਚਾਰੀ ਨੂੰ ਪਿੰਡੋਂ ਬੇਇੱਜ਼ਤੀ ਕਰਕੇ ਕੱਢ ਦਿੱਤਾ। ਵਿਚਾਰੀ ਨੂੰ ਬਦ ਚਲਨ, ਬਦ ਇਖਲਾਕ ਤੇ ਪਤਾ ਨਹੀਂ ਕੀ ਕੀ ਕਿਹਾ ਗਿਆ। ਇੰਜ ਵਿਚਾਰੀ ਕੇਵਲ ਤਾਂ ਕੇਵਲ ਆਪਣੀ 6 ਮਹੀਨਿਆਂ ਦੀ ਮੀਤੋ ਨੂੰ ਕੁੱਛੜ ਚੁੱਕ ਜਾ ਕਿਤੇ ਸ਼ਹਿਰ ਵਸੀ ਸੀ। ਆਪਣੇ ਪਤੀ ਦੀ ਥੋੜੀ ਜਿਹੀ ਪੈਨਸ਼ਨ ਤੇ ਮਰ ਮਰ ਕੇ ਗੁਜ਼ਾਰਾ ਕਰਦੀ ਰਹੀ। ਉਸ ਤੋਂ ਬਾਅਦ ਪਿੰਡ ਵਾਲਿਆਂ ਉਸ ਨੂੰ ਕਦੇ ਵੀ ਕਿਸੇ ਦੁੱਖ ਸੁੱਖ ਤੇ ਪਿੰਡ ਵਾਪਸ ਨਹੀਂ ਵੜਨ ਦਿੱਤਾ। ਮੀਤੋ ਜਿਉਂ ਜਿਉਂ ਵੱਡੀ ਹੁੰਦੀ ਗਈ ਤੇ ਉਸਦੇ ਚਾਚੇ ਦੀ ਚਿੰਤਾ ਵਧਦੀ ਗਈ। ਉਸ ਨੂੰ ਅੰਦਰ ਹੀ ਅੰਦਰ ਇਹ ਚਿੰਤਾ ਖਾਈ ਜਾ ਰਹੀ ਸੀ ਕਿ ਕਿਤੇ ਪੜ੍ਹ ਲਿਖ ਕੇ ਵੱਡੀ ਹੋ, ਮੀਤੋ ਉਸ ਤੋਂ ਪਾਈ ਪਾਈ ਦਾ ਹਿਸਾਬ ਚੁਕਾਉਣ ਪਿੰਡ ਨਾ ਆ ਜਾਏ। ਉਸਨੇ ਪਿੰਡ ਵਿੱਚ ਮੀਤੋ ਨੂੰ ਬਹੁਤ ਬਦਨਾਮ ਕੀਤਾ ਸੀ। ਉਹ ਕਦੀ ਕਹਿੰਦਾ ਉਹ ਅੱਜ ਫਲਾਣੇ ਮੁੰਡੇ ਨਾਲ ਫੜੀ ਗਈ ਤੇ ਕੱਲ ਫਸਤਾਣੇ ਨਾਲ। ਮੀਤੋ ਪੜ੍ਹਨ ਲਿਖਣ ਤੋਂ ਇਲਾਵਾ ਗਾਉਣ ਵਜਾਉਣ ਵਿੱਚ ਵੀ ਬਹੁਤ ਸ਼ੌਕ ਰੱਖਦੀ ਸੀ, ਕਿਉਂਕਿ ਮੈਂ ਉਹਨੂੰ NCC ਦੀਆਂ ਕੈਂਪਾਂ ਵਿੱਚ, ਕਲਚਰ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਿਆ ਆ ਵੇਖਿਆ ਸੀ। ਇਸ ਨੇ ਮੇਰੇ ਨਾਲ ਕਈ ਕੈਂਪ ਕੀਤੇ ਸਨ ਪਰ ਸਾਡੀ ਗੱਲਬਾਤ ਕਦੀ ਵੀ ਨਹੀਂ ਸੀ ਹੋਈ। RD ਕੈਂਪ ਵਿੱਚ ਮੈਂ ਸਰਦਾਰਾਂ ਦਾ ਇੱਕੋ ਇੱਕ ਮੁੰਡਾ ਸਾਂ, ਇਸ ਲਈ ਉਸ ਨੂੰ ਮੇਰੇ ਪਿੰਡ ਆਦਿ ਬਾਰੇ ਪਤਾ ਲੱਗ ਗਿਆ ਸੀ। ਇੱਕ ਦਿਨ ਉਸਦੇ ਚਾਚੇ ਦਾ ਮੁੰਡਾ ਮੈਨੂੰ ਮਿਲਣ ਦਿੱਲੀ ਕੈਂਪ ਵਿੱਚ ਆਇਆ। ਉਸ ਦਿਨ ਉਸ ਮੈਨੂੰ ਮੀਤੋ ਬਾਰੇ ਸਭ ਕੁਝ ਦੱਸਿਆ ਸੀ। ਅੱਜ ਠੀਕ 3 ਬਾਅਦ ਮੀਤੋ ਨੂੰ ਮੈਂ ਬੱਸ ਵਿੱਚ ਤੱਕ ਰਿਹਾ ਸਾਂ। ਮੈਂ ਚੁੱਪ ਚਾਪ ਜਾ ਕੇ ਉਸ ਕੋਲ ਬੈਠ ਗਿਆ। 5-10 ਮਿੰਟਾਂ ਬਾਅਦ ਬੱਸ ਚੱਲਣੀ ਸ਼ੁਰੂ ਹੋ ਗਈ। ਅਸੀਂ ਦੋਵੇਂ ਖਾਮੋਸ਼, ਜਿਵੇਂ ਸਾਡੇ ਲੱਭਾਂ ਤੇ ਕਿਸੇ ਕੋਈ ਤਾਲਾ ਮਾਰ ਦਿੱਤਾ ਸੀ। ਪਰ ਪਤਾ ਨਹੀਂ ਕਿਉਂ ਮੇਰੇ ਅੰਦਰੋਂ ਗੱਲ ਕਰਨ ਦੀ ਮੰਗ ਜਿਹੀ ਉੱਠ ਰਹੀ ਸੀ ਤੇ ਬੱਸ ਜਦੋਂ ਪਾਰਮਪੁਰਾ ਕੋਲ ਪੁੱਜੀ, ਮੀਤੋ ਨੇ ਚੁੱਪ ਨੂੰ ਤੋੜਦਿਆਂ ਕਿਹਾ, ਤੁਸੀਂ ਕਿੱਧਰ ਗਏ ਸੋ, ਅੱਜ ਕੱਲ੍ਹ ਕੀ ਕਰਦੇ ਹੋ? ਉਸ ਦੀਆਂ ਗੱਲਾਂ ਦਾ ਉੱਤਰ ਦੇਣ ਲਈ ਇਸ ਵੇਲੇ ਮੇਰਾ ਮਨ ਬਹੁਤ ਉਤਾਵਲਾ ਹੋ ਰਿਹਾ ਸੀ। ਬੱਸ ਮਨ ਕਰਦਾ ਸੀ ਕਿ ਬੱਸ ਤੁਰਦੀ ਰਹੇ ਤੇ ਸਾਡੀ ਗੱਲ ਵੀ ਤੁਰਦੀ ਰਹੇ। ਮੈਂ ਉਸ ਨਾਲ ਰੱਜ ਰੱਜ ਕੇ ਗੱਲਾਂ ਕਰਨੀਆਂ ਚਾਹੁੰਦਾ ਸਾਂ ਪਰ ਉਸਦੇ ਚਾਚੇ ਦੇ ਡਰ ਕਾਰਨ ਚੁੱਪ ਸਾਂ, ਕਿਤੇ ਉਸ ਨੂੰ ਪਤਾ ਨਾ ਲੱਗ ਜਾਏ ਉਹ ਧੜੇ ਵਾਲਾ ਤੇ ਮੈਂ ਮਾਂ ਪਿਓ ਦਾ ਇੱਕੋ ਇੱਕ ਬੇਕਾਰ ਲਾਡਲਾ। ਤੇ ਪਤਾ ਨਹੀਂ ਕਿੰਜ ਮੈਂ ਹਿੰਮਤ ਜਿਹੀ ਕਰ ਉਸ ਨੂੰ ਸਭ ਕੁਛ ਆਪਣੇ ਬਾਰੇ ਦੱਸ ਦਿੱਤਾ। ਪਰ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਬੱਸ ਦੀ ਹਰ ਸਵਾਰੀ ਦੀ ਨਜ਼ਰ ਸਾਡੇ ਵੱਲ ਹੋਵੇ। ਜਿਹੜਾ ਇੱਕ ਵੇਰ ਬਦਨਾਮ ਹੋ ਜਾਂਦਾ ਹੈ ਉਹਨੂੰ ਸਾਡਾ ਸਮਾਜ ਮੁੜ ਕਦੀ ਚੰਗਾ ਨਹੀਂ ਗਿਣਦਾ, ਚਾਹੇ ਉਹ ਚੰਗਾ ਬਣਨ ਦੇ ਕਿਤੇ ਯਤਨ ਕਰੇ। ਅੱਜ ਪਹਿਲੀ ਵੇਰ ਮੈਂ ਕਿਸੇ ਖੂਬਸੂਰਤ ਤੀਵੀਂ ਦੇ ਇੱਤੇ ਕਰੀਬ ਬਹਿ ਉਸ ਨਾਲ ਗੱਲਾਂ ਦੀ ਨਿੰਘ ਮਾਣਨ ਲੱਗਾ ਸਾਂ। ਮੀਤੋ ਕਿਤਨੀ ਖੂਬਸੂਰਤ ਹੈ, ਉਸਦੀ ਜ਼ਬਾਨ ਕਿਤਨੀ ਮਿੱਠੀ ਹੈ, ਰੱਬ ਨੇ ਜਿਵੇਂ ਉਹਨੂੰ ਫੁਰਸਤ ਨਾਲ ਘੜਿਆ ਹੈ। ਪਤਾ ਨਹੀਂ ਮੈਂ ਇਕਦਮ ਮੀਤੋ ਨੂੰ ਕਿੰਜ ਕਹਿ ਦਿੱਤਾ, ਜੇ ਮੈਨੂੰ ਕੁਝ ਦਿਨ ਹੋਰ ਨੌਕਰੀ ਨਾ ਮਿਲੀ ਮੈਂ ਸਾਰੀਆਂ ਸਰਟੀਫਿਕੇਟਾਂ ਸਾੜ ਕੇ ਖੁਦਕਸ਼ੀ ਕਰ ਦਿਆਂਗਾ। ਸਾਰੀ ਦੁਨੀਆਂ ਆਸਾਂ ਉਮੀਦਾਂ ਤੇ ਜੀਂਦੀ ਹੈ ਤੇ ਨਾ ਉਮੀਦੀ ਕੁਫਰ ਹੈ। ਜਨਮ ਤੋਂ ਲੈ ਕੇ ਮਰਨ ਤੱਕ ਜ਼ਿੰਦਗੀ ਇੱਕ ਸਬਰ ਸੰਤੋਖ ਵਾਲੀ ਕਸ਼ਮਕਸ਼ ਹੈ। ਜੇ ਜ਼ਿੰਦਗੀ ਵਿੱਚ ਕਸ਼ਮਕਸ਼ ਨਹੀਂ ਤਾਂ ਜ਼ਿੰਦਗੀ ਵੀ ਨਹੀਂ, ਜ਼ਿੰਦਗੀ ਦਾ ਅੰਤ ਸਮਝੋ। ਮੀਤੋ ਦੇ ਮੂੰਹ ਐਸੀਆਂ ਗੱਲਾਂ ਸੁਣ ਮੇਰੇ ਮਨ ਦਾ ਕੁਝ ਕੋ ਭਾਰ ਜਿਵੇਂ ਹੌਲਾ ਹੋਇਆ। ਜਿਸ ਮੀਤੋ ਦੀ ਕਿਸੇ ਵੀ ਗੱਲ ਦਾ ਉੱਤਰ ਦੇਣ ਤੋਂ ਕੁਝ ਪਲ ਪਹਿਲਾਂ ਮੈਂ ਡਰ ਰਿਹਾ ਸਾਂ, ਹੁਣ ਇਸ ਪਲ ਮਨ ਹੀ ਮਨ ਮੈਂ ਉਸਦੇ ਸਭ ਕੁਝ ਲਟਾਉਣ ਲਈ ਤਿਆਰ ਹੋ ਚੁੱਕਾ ਸਾਂ। ਉਸਦੇ ਚਾਚੇ ਦੀ ਡਰ ਜਿਵੇਂ ਪਰ ਲਾ ਕੇ ਉੜਦੀ ਜਾ ਰਹੀ ਸੀ। ਕੁਝ ਦੇਰ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਰਹੇ, ਫਿਰ ਹੌਲੀ ਹੌਲੀ ਮੈਂ ਮੀਤੋ ਤੋਂ ਉਸਦੇ ਪਿਛੋਕੜ ਬਾਰੇ ਸਭ ਕੁਝ ਸੁਣਿਆ। ਉਸਦੇ ਚਾਚੇ ਵੱਲੋਂ ਉਹਨਾਂ ਤੇ ਕੀਤੇ ਜ਼ੁਲਮਾਂ ਦੀ ਕਹਾਣੀ ਸੁਣ ਕੇ ਮੇਰਾ ਖੂਨ ਖੋਲ ਉੱਠਿਆ ਤੇ ਮੈਂ ਨਿਡਰ ਹੋ ਕੇ ਮੀਤੋ ਨੂੰ ਕਹਿ ਦਿੱਤਾ, ਮੀਤੋ ਜੀ ਮੈਂ ਤੁਹਾਡਾ ਹੱਥ ਥੰਮਣ ਲਈ ਤਿਆਰ ਹਾਂ ਜੇ ਤੁਹਾਨੂੰ ਇਤਰਾਜ਼ ਨਾ ਹੋਵੇ। ਉਹ ਮੇਰੀ ਗੱਲ ਸੁਣ ਕੁਝ ਖਾਮੋਸ਼ ਜਿਹੀ ਹੋ ਗਈ। ਮੈਂ ਸੋਚਿਆ ਸ਼ਾਇਦ ਨਾਰਾਜ਼ ਹੋ ਗਈ ਹੈ, ਮੈਂ ਉਸ ਨੂੰ ਮਾਫ ਕਰਨ ਲਈ ਵੀ ਕਹਿ ਦਿੱਤਾ। ਇਤਨੇ ਸਮੇਂ ਵਿੱਚ ਬੱਸ ਨਾਰਵਲ ਬਾਰਾਮੂਲਾ ਕ੍ਰਾਸਿੰਗ ਤੇ ਪੁੱਜ ਚੁੱਕੀ ਸੀ। ਮੀਤੋ ਨੇ ਇਕਦਮ ਗੱਡੀ ਰੁਕਵਾ ਦਿੱਤੀ ਤੇ ਮੈਨੂੰ ਵੀ ਉਤਰਨ ਲਈ ਇਸ਼ਾਰਾ ਕੀਤਾ। ਮੈਂ ਹੈਰਾਨ ਸਾਂ, ਬੱਸ ਤੋਂ ਉਤਰ ਕੇ ਮੈਂ ਉਸ ਨੂੰ ਕਿਹਾ, ਮੀਤੋ ਜੀ ਇੱਥੇ ਕਿਸ ਲਈ ਉਤਰੇ ਹੋ, ਕਿੱਧਰ

0: ਆਉਣਾ ਹੈ ਤੇ ਮੈਨੂੰ ਕਿਸ ਲਈ ਇਸ਼ਾਰਾ ਕੀਤਾ? ਉਸ ਮੇਰੀ ਕਿਸੇ ਵੀ ਗੱਲ ਦਾ ਉੱਤਰ ਦਿੱਤੇ ਬਿਨਾਂ ਮੈਨੂੰ ਕਿਹਾ ਕਿ ਸੱਚਮੁੱਚ ਤੁਸੀਂ ਮੇਰਾ ਹੱਥ। ਉਸ ਦੀਆਂ ਅੱਖਾਂ ਪੁਰਨਾਮ ਸਨ ਤੇ ਮੇਰੀ ਹਾਂ ਸੁਣਦਿਆਂ ਸਾਰ ਹੀ ਉਸ ਦੀਆਂ ਅੱਖਾਂ ਚੋਂ ਹੰਝੂ ਆਪ ਮੁਹਾਰੇ ਤਰਨ ਲੱਗੇ ਤੇ ਫਿਰ ਮੈਨੂੰ ਯਾਦ ਨਹੀਂ ਅਸੀਂ ਦੋਵੇਂ ਕਿੰਜ ਅਸਮਾਨਾਂ ਦੀਆਂ ਡਾਰੀਆਂ ਲਾਂਦੇ ਲਾਂਦੇ ਠੀਕ ਆਪਣੇ ਪਿੰਡ ਦੇ ਉੱਪਰ ਪੁੱਜ ਕੇ ਸ਼ਾਹੀ ਚਰੀ ਕਬੂਤਰਾਂ ਵਾਂਗ ਉੱਚੀ ਪਰਵਾਜ਼ ਭਰ ਰਹੇ ਸਾਂ। ਗਗਨ ਮੰਡਲ ਦੀ ਉਡਾਰੀ ਭਰਦਿਆਂ ਉਹ ਮੈਨੂੰ ਕਹਿ ਰਹੀ ਸੀ, ਬਸ ਹੁਣ ਮੈਨੂੰ ਕੋਈ ਡਰ ਨਹੀਂ, ਹੁਣ ਕੋਈ ਮੈਨੂੰ ਅੱਖਾਂ ਫਾੜ ਫਾੜ ਨਹੀਂ ਵੇਖੇਗਾ, ਨਾ ਹੀ ਹੁਣ ਮੇਰੀ ਮਾਂ ਨੂੰ ਆਸ਼ਰਮ ਦੇ ਭਾਂਡੇ ਮਾਂਜਣ ਦੀ ਲੋੜ ਹੈ ਤੇ ਨਾ ਹੀ ਹੁਣ ਮੈਂ ਯਤੀਮ ਤੇ ਗਰੀਬ ਹਾਂ। ਮੇਰੀ ਮਾਂ ਨੇ ਮੇਰੇ ਵਿਆਹ ਲਈ ਪੂਰੇ 50,000 ਜੋੜ ਕੇ ਰੱਖੇ ਹਨ, ਤੁਹਾਨੂੰ ਹੁਣ ਨੌਕਰੀ ਲਈ ਖੱਜਲ ਹੋਣ ਦੀ ਲੋੜ ਨਹੀਂ, ਮੈਨੂੰ ਸਿੰਗਿੰਗ ਮੁਕਾਬਲੇ ਵਿੱਚ 2 ਵਾਰ ਸੋਨੇ ਦੇ ਮੈਡਲ ਮਿਲੇ ਹਨ, ਤੁਸੀਂ ਹੁਣ ਆਪਣਾ ਕੋਈ ਛੋਟਾ ਮੋਟਾ ਕਾਰੋਬਾਰ ਕਰਨਾ ਤੇ ਅਸੀਂ ਆਪਣੀ ਦੁਨੀਆਂ ਦੂਰ ਕਿਤੇ ਇਹਨਾਂ ਪਰਬਤਾਂ ਦੇ ਪਿੱਛੇ ਵਸਾਵਾਂਗੇ। ਇਸ ਪਲ ਅਸੀਂ ਆਪਣੀ ਪਰਵਾਸ ਮੱਠੀ ਜਿਹੀ ਕਰ ਹੌਲੀ ਹੌਲੀ ਆਪਣੇ ਪਿੰਡ ਦੀ ਧਰਤੀ ਤੇ ਉਤਰਨ ਲੱਗੇ। ਲੋਕ ਸਾਨੂੰ ਵੇਖ ਕੋਈ ਸ਼ੋਰ ਜਿਹਾ ਪਾਉਣ ਲੱਗੇ, ਉਹ ਬਦਨਾਮ ਮੀਤੋ ਨਾਲ ਫਲਾਣੇ ਦਾ ਪੁੱਤਰ। ਤੇ ਜਦੋਂ ਮੈਂ ਮੀਤੋ ਦਾ ਹੱਥ ਫੜ ਵਿਹੜੇ ਵਿੱਚ ਉੱਤਰ ਮੱਸਾਂ ਹਾਲੀ ਪਹਿਲਾ ਹੀ ਕਦਮ ਰੱਖਿਆ ਸੀ ਕਿ ਮੇਰੀ ਮਾਂ ਤੇ ਮੇਰੀਆਂ ਭੈਣਾਂ ਇਕਦਮ ਬਾਹਰ ਨਿਕਲ ਆਈਆਂ। ਮੈਂ ਉਹਨਾਂ ਨੂੰ ਸਾਫ਼ ਸਾਫ਼ ਕਹਿ ਦਿੱਤਾ, ਮੈਂ ਪਵਨ ਦੇਵਤੇ ਸਾਹਮਣੇ ਮੀਤੋ ਨਾਲ ਵਿਆਹ ਕਰ ਆਇਆ ਹਾਂ। ਇਹ ਸੁਣ ਮੇਰੀਆਂ ਭੈਣਾਂ ਉੱਚੀ ਉੱਚੀ ਰੋਣ ਲੱਗੀਆਂ ਤੇ ਮਾਂ ਵੈਣ ਜੇ ਕਰਕੇ ਕਹਿ ਰਹੀ ਸੀ, ਹਾਏ ਪੁੱਤਰਾ ਤੂੰ ਬੜਾ ਕਹਿਰ ਕੀਤਿਆ ਤੇ ਮੇਰੀਆਂ ਭੈਣਾਂ ਧੱਕੇ ਦੇ ਦੇ ਮੈਨੂੰ ਘਰ ਦੇ ਵਿਹੜੇ ਚੋਂ ਬਾਹਰ ਕੱਢ ਰਹੀਆਂ ਸਨ। ਮਾਂ ਦੇ ਵੈਣ ਸੁਣ ਕੇ ਭੈਣਾਂ ਦੇ ਧੱਕੇ ਖਾ ਇਕਦਮ ਮੇਰੀ ਅੱਖ ਖੁੱਲੀ। ਮੈਂ ਵੇਖਿਆ ਮੇਰੀ ਮਾਂ ਮੈਨੂੰ ਕਹਿ ਰਹੀ ਸੀ, ਉੱਠ ਪੁੱਤਰ ਜਲਦੀ ਜਲਦੀ ਮੂੰਹ ਹੱਥ ਧੋ ਤੇ ਤਿਆਰ ਹੋਵੋ, ਅੱਜ ਤੂੰ ਇੰਟਰਵਿਊ ਦੇਣ ਲਈ ਠੀਕ 11 ਵਜੇ ਸ਼ਹਿਰ ਪੁੱਜਣਾ ਹੈ। ਇਹ ਤੇਰਾ ਇੰਟਰਵਿਊ ਕਾਰਡ ਕੱਲ ਤੇਰੇ ਪਿਤਾ ਜੀ ਨੂੰ ਡਾਕ ਵਾਲਾ ਦੇ ਗਿਆ ਹੈ, ਜੇ ਜਲਦੀ ਕੰਮ ਹੋ ਗਿਆ ਤਾਂ ਘਰ ਆ ਜਾਈ, ਜੇ ਕੋਈ ਜ਼ਿਆਦਾ ਹੀ ਟਾਈਮ ਲੱਗਿਆ ਤਾਂ ਭੈਣ ਦੇ ਘਰ ਬਾਰਾਮੁਲੇ ਚਲੇ ਜਾਈ ਤੇ ਖਬਰ ਵਤਰ ਵੀ ਲਿਆਈ। ਕਾਰਡ ਹੱਥ ਵਿੱਚ ਫੜ ਕਿੰਨਾ ਚਿਰ ਮੈਂ ਅੱਜ ਦੇ ਸੁਪਨੇ ਬਾਰੇ ਸੋਚਦਾ ਰਿਹਾ।
1: ਤੁੰਦਲੇ ਨਕਸ਼ ਇਹ ਕਹਾਣੀ ਤੁਸੀਂ ਸੁਣ ਰਹੇ ਸੀ ਤੇ ਕਹਾਣੀਕਾਰ ਸਨ ਮੰਗਤ ਸਿੰਘ ਜੁਗਨੂ। ਸਾਥੀਓ, ਸੱਭਿਆਚਾਰ ਜਿਵੇਂ ਕਿ 4 ਮੁੱਖ ਅੰਗਾਂ ਵਿੱਚ ਵੰਡਿਆ ਗਿਆ ਹੈ। ਸਭ ਤੋਂ ਪਹਿਲਾਂ ਪਦਾਰਥਿਕ ਅੰਗ, ਇਸ ਵਿੱਚ ਉਪਜੀਵਿਕਾ ਦੇ ਸਾਧਨ, ਸਾਜੋ ਸਮਾਨ, ਪਹਿਰਾਵਾ, ਹਾਰ ਸ਼ਿੰਗਾਰ, ਵਸਤੂ ਵਟਾਂਦਰਾ, ਰਿਹਾਇਸ਼ ਅਤੇ ਖਾਣਾ ਪੀਣਾ ਆਦਿ ਆ ਜਾਂਦਾ ਹੈ। ਅਤੇ ਦੂਜਾ ਜਿਹੜਾ ਹੈ ਉਹ ਹੈ ਸਮਾਜਿਕ ਅੰਗ, ਤੇ ਸਮਾਜਿਕ ਅੰਗ ਦੇ ਅੰਦਰਗਤ ਸਮਾਜ ਪ੍ਰਤੀਬਿੰਬ, ਰਿਸ਼ਤੇ ਨਾਤੇ, ਪਰਿਵਾਰ, ਵਿਆਹ, ਵਹਿਮ ਭਰਮ, ਵਿਸ਼ਵਾਸ, ਸੰਚਾਰਿਤ ਭਾਸ਼ਾ, ਕਲਾਵਾਂ, ਸਾਹਿਤ, ਨਾਚ ਅਤੇ ਹੋਰ ਮਨੋਰੰਜਨ ਦੀਆਂ ਵੰਨਗੀਆਂ ਆਦਿ ਆਉਂਦੇ ਹਨ। ਤੇ ਤੀਜਾ ਪੱਖ ਹੈ ਧਾਰਮਿਕ। ਧਾਰਮਿਕ ਅੰਗ ਦੇ ਅੰਤਰਗਤ ਰਾਜ ਪ੍ਰਬੰਧ, ਸਥਾਨਕ ਪ੍ਰਬੰਧ ਅਤੇ ਇਸ ਨਾਲ ਸੰਬੰਧਿਤ ਸਥਿਤੀਆਂ ਅਤੇ ਇਹਨਾਂ ਸਥਿਤੀਆਂ ਤੋਂ ਉਤਪੰਨ ਹੋ ਬਹੁ ਧਰਤੀ ਪ੍ਰਸਥਿਤੀਆਂ ਆ ਜਾਂਦੀਆਂ ਹਨ। ਅਗਰ ਦੇਖਿਆ ਜਾਏ ਤਾਂ ਪੰਜਾਬ ਦੇ ਮੇਲੇ ਜਿਹੜੇ ਹਨ ਉਹਨਾਂ ਦੀ ਗੱਲ ਕਰੀਏ ਤਾਂ ਪੰਜਾਬੀ ਸੱਭਿਆਚਾਰ ਅਤੇ ਸੰਜੀਵ ਰੂਪ ਨੂੰ ਸਾਕਾਰ ਕਰਦੀ ਹੈ। ਇਹਨਾਂ ਮੇਲਿਆਂ ਵਿੱਚ ਵਿਚਰਦੇ ਪੰਜਾਬੀ ਲੋਕ ਵਗਦੇ ਦਰਿਆਵਾਂ ਦੀ ਨਿਆਈ ਵਿਸ਼ਾਲ ਹਿਰਦੇ ਦੇ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਬੌਧਿਕਤਾ ਦੇ ਧਾਰਨੀ ਜਾਪਦੇ ਹਨ। ਜਦੋਂ ਪੰਜਾਬੀ ਲੋਕ ਪੰਜਾਬੀ ਸੱਭਿਆਚਾਰ ਦੇ ਬਹੁ ਰੰਗੇ ਪਹਿਲੂਆਂ ਜਾਂ ਵਰਤਾਰੇ ਦੀ ਮਿਸਾਲ ਮੇਲਿਆਂ ਦੁਆਰਾ ਪ੍ਰਗਟ ਕਰਦੇ ਹਨ ਤਾਂ ਉਹਨਾਂ ਦੇ ਅਸਤਿਤਵ ਅਤੇ ਪ੍ਰਤਿਭਾ ਦੀ ਸ਼ਾਖ ਗੂੜੀ ਹੋਈ ਨਜ਼ਰ ਆਉਂਦੀ ਹੈ। ਪੰਜਾਬ ਵਿੱਚ ਲੱਗਦੇ ਮੇਲਿਆਂ ਦੀਆਂ ਅਨੇਕ ਪ੍ਰਕਾਰ ਦੀਆਂ ਵੰਨਗੀਆਂ ਹਨ, ਜਿਵੇਂ ਰੁੱਤਾਂ ਦੇ ਮੇਲੇ, ਤ੍ਰਿਥਾਂ ਦੇ ਵਾਰਾਂ ਨਾਲ ਸੰਬੰਧਿਤ ਮੇਲੇ, ਪੀਰਾਂ ਫਕੀਰਾਂ ਮਾਤਾਵਾਂ ਦੀਵੀ ਦੇਵਤਿਆਂ ਇਤਿਹਾਸਿਕ ਅਤੇ ਮਿਥਿਹਾਸਿਕ ਘਟਨਾਵਾਂ ਥਾਵਾਂ ਸ਼ਖਸੀਅਤਾਂ ਆਦਿ ਨਾਲ ਸੰਬੰਧਿਤ ਮੇਲੇ ਪੰਜਾਬੀ ਸੱਭਿਆਚਾਰ ਦੀ ਅਮੀਰ ਪਰੰਪਰਾ ਨੂੰ ਉਜਾਗਰ ਕਰਦੇ ਹਨ। ਸੱਭਿਆਚਾਰਕ ਅੰਗਾਂ ਦੇ ਅੰਤਰਗਤ ਮਾਨਵੀ ਸੱਭਿਆਚਾਰ ਵਿੱਚ ਵਿਚਰਦੇ ਲੋਕਾਂ ਦੇ ਕਰਮਾਂ ਭਰਮਾਂ ਵਿਸ਼ਵਾਸਾਂ ਪੂਜਾ ਵਿਧੀਆਂ ਅਤੇ ਅਣਤ ਮਨੋਤਾਵਾਂ ਨੇ ਮੇਲਿਆਂ ਦੀ ਸਿਰਜਣਾ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਸਾਥੀਓ, ਪੰਜਾਬ ਵਿੱਚ ਮੇਲੇ ਰੁੱਤਾਂ ਦੇ ਬਦਲਣ ਨਾਲ ਆਰੰਭ ਵਿੱਚ, ਮੱਧ ਵਿੱਚ ਜਾਂ ਅੰਤ ਵਿੱਚ ਲੱਗਦੇ ਹਨ। ਇਸ ਪ੍ਰਕਾਰ ਕਈ ਮੇਲੇ ਪੰਜਾਬ ਵਿੱਚ ਪ੍ਰਚਲਿਤ ਜਾਤਾਂ ਧਰਮਾਂ ਕਬੀਲਿਆਂ ਆਦਿ ਨਾਲ ਸੰਬੰਧਿਤ ਹੋਂਦ ਇਖਤਿਆਰ ਕਰਦੇ ਹਨ। ਇਹਨਾਂ ਰੂੜੀਵਾਦੀ ਸੰਕਲਪਾਂ ਨਾਲ ਸੰਬੰਧਿਤ ਮੇਲਿਆਂ ਦਾ ਸਮੁੱਚੇ ਪੰਜਾਬੀ ਸੱਭਿਆਚਾਰ ਵਿੱਚ ਭਰਪੂਰ ਯੋਗਦਾਨ ਹੈ। ਇਸ ਵਿੱਚ ਸਮੁੱਚੇ ਮੇਲਿਆਂ ਦਾ ਸੱਭਿਆਚਾਰਕ ਅਧਿਐਨ ਤੇ ਉਲੇਖ ਅਸੰਭਵ ਹੈ, ਇਸ ਕਰਕੇ ਕੇਵਲ ਅਸੀਂ ਅੱਜ ਛਪਾਰ ਦੇ ਮੇਲੇ ਬਾਬਤ ਹੀ ਜਾਣ

0: ਜਾਣਕਾਰੀ ਦੇਣੀ ਉਚਿਤ ਸਮਝ ਸਕਦੇ ਹਾਂ, ਕਿਉਂਕਿ ਛਪਾਰ ਦਾ ਮੇਲਾ ਜਿਹੜਾ ਹੈ ਉਹ ਸੱਭਿਆਚਾਰਕ ਸੰਕਲਪਾਂ ਵਿੱਚੋਂ ਪੂਜਾ ਵਿਧੀਆਂ 'ਤੇ ਆਧਾਰਿਤ ਮੇਲਾ ਹੈ। ਪੂਜਾ ਵਿਧੀਆਂ ਦੀ ਪ੍ਰਕਿਰਤੀ ਨਿਹਿਤ ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੀ ਦਾ ਪੂਜਾ ਅਚਰਨਾ ਕਰਕੇ ਮੰਨਤ ਪੂਰੀ ਕਰਨਾ ਹੈ। ਸੋ ਅਗਰ ਵੇਖਿਆ ਜਾਵੇ ਤਾਂ ਛਪਾਰ ਦੇ ਮੇਲੇ ਦਾ ਜ਼ਿਕਰ ਲੋਕ ਬੋਲੀਆਂ ਦਾ ਹਿੱਸਾ ਬਣ ਚੁੱਕਿਆ ਹੈ। ਆਰੀ ਆਰੀ ਆਰੀ ਮੇਲਾ ਤਾਂ ਛਪਾਰ ਲੱਗਦਾ, ਜਿਹੜਾ ਲੱਗਦਾ ਜਗਤ ਤੋਂ ਭਾਰੀ। ਸਾਥੀਓ ਆਓ ਇਸ ਮਣਕੇ ਨੂੰ ਹੋਰ ਰੰਗੀਨ ਬਣਾਉਂਦੇ ਹੋਏ ਅਸੀਂ ਜੁੜਦੇ ਹਾਂ ਕਵਿਤਾ ਦੇ ਨਾਲ। ਕਵਿਤਾਕਾਰ ਨੇ ਰਵਿੰਦਰ ਕੌਰ ਰੋਮੀ, ਇਲਮ ਨਾ ਵੰਡਿਆ।
1: ਆਪ ਸਭ ਨੂੰ ਰੋਮੀ ਦਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਚਲੋ ਅਸੀਂ ਜਾਣਦੇ ਹਾਂ ਕਿ ਅੱਜ ਤੱਕ ਜੋ ਵੀ ਅਸੀਂ ਹਾਸਿਲ ਕੀਤਾ ਹੈ ਕਿ ਅਸੀਂ ਕੁਦਰਤ ਨੂੰ ਉਹ ਵਾਪਸ ਦੇ ਰਹੇ ਹਾਂ ਜਾਂ ਫਿਰ ਅਸੀਂ ਆਪਣੇ ਇਲਮ 'ਤੇ ਖਰਾ ਉਤਰ ਰਹੇ ਹਾਂ। ਚਲੋ ਸੁਣੀਏ ਇੱਕ ਸੁਨਹਿਰੀ ਜੀ ਕਵਿਤਾ ਨਾਲ। ਪੜ੍ਹ ਪੜ੍ਹ ਕੇ ਮੈਂ ਕੀ ਖਟਿਆ ਜੇਕਰ ਮੈਂ ਇਲਮ ਨਾ ਵੰਡਿਆ। ਪੜ੍ਹ ਪੜ੍ਹ ਕੇ ਮੈਂ ਕੀ ਖਟਿਆ ਜੇਕਰ ਮੈਂ ਇਲਮ ਨਾ ਵੰਡਿਆ। ਆਸ ਪਾਸ ਕਚਰੇ ਨਾਲ ਡੁੱਲ ਡੁੱਲ ਪੈਂਦਾ, ਸਕੂਲਾਂ ਵਿੱਚ ਦਾ ਲੈਕਚਰ ਕੀ ਕਹਿੰਦਾ। ਆਸ ਪਾਸ ਕਚਰੇ ਨਾਲ ਡੁੱਲ ਡੁੱਲ ਪੈਂਦਾ, ਸਕੂਲਾਂ ਵਿੱਚ ਦਾ ਲੈਕਚਰ ਕੀ ਕਹਿੰਦਾ। ਵੱਡੇ ਵੱਡੇ ਸਫਾਈ ਦੇ ਪਾਠ ਪੜਾਏ, ਫਿਰ ਗੱਡੀ ਰਸਤੇ ਵਿੱਚ ਖਾਕਾ ਕਾਗਜ਼ਾਂ ਦੇ ਢੇਰ ਵੀ ਤੂੰ ਲਾਏ। ਫਿਰ ਗੱਡੀ ਰਸਤੇ ਵਿੱਚ ਖਾਕਾ ਕਾਗਜ਼ਾਂ ਦੇ ਢੇਰ ਵੀ ਤੂੰ ਲਾਏ। ਪੜ੍ਹ ਪੜ੍ਹ ਕੇ ਮੈਂ ਕੀ ਖਟਿਆ ਜੇਕਰ ਮੈਂ ਇਲਮ ਨਾ ਵੰਡਿਆ। ਇਲਮਾਂ ਦੀ ਬਾਤਾਂ ਵੀ ਪਾਉਂਦੇ ਤੇ ਫਿਰ ਚੋਰੀ ਚਕਾਰੀ ਕਰ ਝੂਠਾ ਬੋਲ ਬਾਲਾ ਵੀ ਲਾਉਂਦੇ। ਵੱਡੇ ਵੱਡੇ ਸਮਾਰੋਹ ਵਿੱਚ ਗਏ ਹੋ ਕੇ ਤਿਆਰ, ਆਪਣਾ ਆਪਣਾ ਬਣਾਇਆ ਕਰ ਸ਼ਿੰਗਾਰ। ਆਪਣਾ ਆਪ ਬਣਾਇਆ ਕਰ ਸ਼ਿੰਗਾਰ, ਫਿਰ ਕੁਰਸੀ ਹੇਠਾਂ ਚਾਹ ਤੇ ਕੱਪ ਤੇ ਪਲੇਟਾਂ। ਫਿਰ ਕੁਰਸੀ ਹੇਠਾਂ ਚਾਹ ਤੇ ਕੱਪ ਤੇ ਪਲੇਟਾਂ ਕਿਵੇਂ ਸੁੱਟ ਆਏ ਵਿੱਚੋਂ ਵਿਚਕਾਰ। ਪੜ੍ਹ ਪੜ੍ਹ ਕੇ ਮੈਂ ਕੀ ਖਟਿਆ ਜੇਕਰ ਮੈਂ ਇਲਮ ਨਾ ਵੰਡਿਆ। ਵੇਖੋ ਵੇਖੀ ਇੰਨੀ ਵੱਧ ਗਈ, ਵੇਖੋ ਵੇਖੀ ਇੰਨੀ ਵੱਧ ਗਈ, ਗਰੀਬ ਨੂੰ ਦਾਣਾ ਦੇ ਸੈਲਫੀ ਖਿੱਚ ਲਈ, ਗਰੀਬ ਨੂੰ ਦਾਣਾ ਦੇ ਸੈਲਫੀ ਖਿੱਚ ਲਈ। ਰੋਟੀ ਤੋਂ ਵੱਧ ਤਸਵੀਰ ਦੀ ਚਾਹ, ਰੋਟੀ ਤੋਂ ਵੱਧ ਤਸਵੀਰ ਦੀ ਚਾਹ, ਇਹ ਹੈ ਅੱਜ ਦੀ ਸੱਚਾਈ ਦੀ ਆਹ। ਦੁਨੀਆਦਾਰੀ ਨੂੰ ਮਿਹਨਤ ਦਾ ਪਾਠ ਦੱਸਿਆ, ਆਪਣੇ ਆਪ ਵਿੱਚ ਕਦੇ ਅਮਲ ਨਾ ਕਰਿਆ। ਦੁਨੀਆਦਾਰੀ ਨੂੰ ਮਿਹਨਤ ਦਾ ਪਾਠ ਤੂੰ ਦੱਸਿਆ, ਆਪਣੇ ਆਪ ਵਿੱਚ ਕਦੇ ਅਮਲ ਨਾ ਕਰਿਆ। ਨੰਬਰਾਂ ਦੇ ਪਿੱਛੇ ਭੱਜ ਭੱਜ ਥੱਕ ਗਏ, ਨੰਬਰਾਂ ਦੇ ਪਿੱਛੇ ਭੱਜ ਭੱਜ ਥੱਕ ਗਏ, ਮਨੁੱਖਤਾ ਦੀ ਮੂਲਤਾ ਨੂੰ ਭੁੱਲ ਹੀ ਗਏ। ਸਫੇਦ ਸਫਿਆਂ 'ਤੇ ਕਾਲੀ ਸਿਆਹੀ, ਅੰਦਰੋਂ ਅੰਦਰ ਖਾਲੀ ਰਹੀ ਪਰਵਾਹੀ। ਸਫੇਦ ਸਫਿਆਂ 'ਤੇ ਕਾਲੀ ਸਿਆਹੀ, ਅੰਦਰੋਂ ਅੰਦਰ ਕਾਲੀ ਖਾਲੀ ਰਹੀ ਪਰਵਾਹੀ। ਪੜ੍ਹ ਪੜ੍ਹ ਕੇ ਮੈਂ ਕੀ ਖਟਿਆ ਜੇਕਰ ਇਲਮ ਨਾ ਵੰਡਿਆ। ਕਿਤਾਬਾਂ 'ਤੇ ਪੰਨਿਆਂ ਵਿੱਚ ਵਸਦਾ ਸੀ ਇਨਸਾਨ, ਕਿਤਾਬਾਂ ਦੇ ਪੰਨਿਆਂ ਵਿੱਚ ਵਸਦਾ ਸੀ ਇਨਸਾਨ, ਹੁਣ ਮੋਬਾਈਲ ਸਕਰੀਨ ਉਸਦਾ ਹੈ ਮਾਣ। ਗਿਆਨ ਤਹਿਜ਼ੀਬ ਦਾ ਦਰਿਆ ਸੁੱਕਦਾ ਜਾ ਰਿਹਾ, ਗਿਆਨ ਤਹਿਜ਼ੀਬ ਦਾ ਦਰਿਆ ਸੁੱਕਦਾ ਜਾ ਰਿਹਾ, ਅਹੰਕਾਰ ਦਾ ਸਮੁੰਦਰ ਵੱਧਦਾ ਜਾ ਰਿਹਾ। ਪਵਨ ਗੁਰੂ ਪਾਣੀ ਪਿਤਾ, ਪਵਨ ਗੁਰੂ ਪਾਣੀ ਪਿਤਾ ਦਾ ਸਾਰ ਹਲੇ ਵੀ ਜਾਣਿਆ ਨਾ, ਜਪਜੀ ਸਾਹਿਬ ਦੇ ਪਾਠ ਦਾ ਮੂਲ ਵੀ ਮਾਣਿਆ ਨਾ, ਜਪਜੀ ਸਾਹਿਬ ਦੇ ਪਾਠ ਦਾ ਮੂਲ ਵੀ ਮਾਣਿਆ ਨਾ। ਇਲਮਾਂ ਦੀ ਚਾਦਰ ਵੱਡੀ ਕਰ, ਇਲਮਾਂ ਦੀ ਚਾਦਰ ਵੱਡੀ ਕਰ, ਹਨੇਰੇ ਵਿੱਚ ਦੀਵਾ ਬਣਾ ਲਈਏ। ਇਲਮਾਂ ਦੀ ਚਾਦਰ ਵੱਡੀ ਕਰਕੇ ਹਨੇਰੇ ਵਿੱਚ ਦੀਵਾ ਬਣਾ ਲਈਏ, ਮਨੁੱਖ ਦੀ ਮਨੁੱਖਤਾ ਨਾਲ ਸਾਂਝ ਪਾ ਲਈਏ। ਪੜ੍ਹ ਪੜ੍ਹ ਕੇ ਮੈਂ ਕੀ ਖਟਿਆ ਜੇਕਰ ਮੈਂ ਇਲਮ ਨਾ ਵੰਡਿਆ। ਆਪਣੇ ਆਪਣੀ ਪਹਿਚਾਣ ਹੈ ਵੱਖਰੀ, ਆਪਣੋ ਆਪਣੀ ਪਹਿਚਾਣ ਹੈ ਵੱਖਰੀ ਵੱਖਰੀ, ਮਿੱਟੀ ਪਾਣੀ ਹਵਾ ਪਰ ਜ਼ਰੂਰਤ ਸਭ ਦੀ ਇੱਕ ਹੀ। ਆਪਣੇ ਆਪ ਨੂੰ ਹਰ ਕੋਈ ਪੁੱਛਦਾ, ਆਪਣੇ ਆਪ ਨੂੰ ਹਰ ਕੋਈ ਪੁੱਛਦਾ, ਵਾਤਾਵਰਣ ਦੇ ਮਾਹੌਲ ਨੂੰ ਕਿਉਂ ਨਹੀਂ ਸਜਾਉਂਦਾ। ਗੱਲਾਂ ਨਾਲ ਤੇ ਸਾਰ ਹੀ ਲੈਂਦੇ, ਗੱਲਾਂ ਨਾਲ ਤਾਂ ਸਾਰ ਹੀ ਲੈਂਦੇ, ਗੰਦਗੀ ਦਾ ਢੇਰ ਸੜਕੋਂ ਪਾਰ ਲਗਾਉਂਦੇ। ਗੱਲਾਂ ਨਾਲ ਤਾਂ ਸਾਰ ਹੀ ਲੈਂਦੇ, ਗੰਦਗੀ ਦਾ ਢੇਰ ਸੜਕੋਂ ਪਾਰ ਲਗਾਉਂਦੇ। ਪੜ੍ਹ ਪੜ੍ਹ ਕੇ ਮੈਂ ਕੀ ਖਟਿਆ ਜੇਕਰ ਮੈਂ ਇਲਮ ਨਾ ਵੰਡਿਆ।
0: ਸਾਥੀਓ ਇਹ ਕਵਿਤਾ ਤੁਸੀਂ ਸੁਣ ਰਹੇ ਸੀ ਰਵਿੰਦਰ ਕੌਰ ਰੋਮੀ ਹੋਰਾਂ ਪਾਸੋਂ, ਇਲਮ ਨਾ ਵੰਡਿਆ।

0: ਤੇ ਗੱਲ ਕਰ ਰਹੇ ਸੀ ਆਪਾਂ ਮੇਲਿਆਂ ਦੇ ਬਾਰੇ, ਤੇ ਅੱਜ ਖਾਸ ਕਰ ਛਪਾਰ ਦਾ ਮੇਲਾ ਜਿਹੜਾ ਉਸ ਦੀ ਗੱਲ ਕੀਤੀ ਗਈ ਹੈ। ਇਸ ਲਈ ਇਹ ਉਪ ਸੱਭਿਆਚਾਰਕ ਪ੍ਰਕਿਰਿਆ ਦੀ ਰਾਹੀਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਬਣਦਾ ਹੈ, ਜਿਸ ਦੇ ਨਤੀਜੇ ਵਜੋਂ ਇਹ ਖਾਸ ਖਿੱਤੇ ਦਾ ਮੇਲਾ ਹੁੰਦਿਆਂ ਹੋਇਆਂ ਸਮੁੱਚਤਾ ਦਾ ਧਾਰਨੀ ਵੀ ਹੈ, ਕਿਉਂਕਿ ਇਸ ਮੇਲੇ ਦੇ ਦਰਸ਼ਕ ਸਮੁੱਚੇ ਪੰਜਾਬ ਵਿੱਚੋਂ ਹੁੰਦੇ ਹਨ, ਜੋ ਕਿ ਪੰਜਾਬ ਦੇ ਵੱਖ ਵੱਖ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਨਾਲ ਸੰਬੰਧਿਤ ਹੁੰਦੇ ਹਨ। ਪਰੰਪਰਾ ਮੁਤਾਬਕ ਮੇਲੇ ਵਿੱਚ ਸ਼ਮੂਲੀਅਤ ਕਰ ਰਹੇ ਲੋਕਾਂ ਦਾ ਪਹਿਲਾ ਅਤੇ ਸ਼ੁਭ ਕਾਰਜ ਵਾਰੋ ਵਾਰੀ ਗੁੱਗੇ ਦੀ ਮਾੜੀ 'ਤੇ ਜਾ ਕੇ 7-7 ਵਾਰ ਮਿੱਟੀ ਕੱਢਣਾ ਹੁੰਦਾ ਹੈ, ਅਤੇ 7-7 ਵਾਰ ਮਿੱਟੀ ਕੱਢਣ ਦੀ ਪ੍ਰਕਿਰਿਆ ਸੱਭਿਆਚਾਰਕ ਪਰੰਪਰਾਗਤ ਰੂੜੀ ਦੀ ਹੀ ਮਿਸਾਲ ਹੈ। ਇਸ ਕਾਰਨ ਇਹ ਰੂੜੀ ਲੋਕ ਵਿਸ਼ਵਾਸ ਦਾ ਅੰਗ ਬਣਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਤਰ੍ਹਾਂ ਮਿੱਟੀ ਕੱਢਣ ਨਾਲ ਗੂਗੇ ਪੀਰ ਦੀ ਨਜ਼ਰ ਸਵਲੀ ਅਤੇ ਬਖਸ਼ਿਸ਼ ਹੋ ਜਾਂਦੀ ਹੈ, ਜਿਸ ਦੇ ਫਲਸਰੂਪ ਉਹਨਾਂ ਲੋਕਾਂ ਅਤੇ ਉਹਨਾਂ ਦੇ ਪਰਿਵਾਰ ਦੇ ਹੋਰਨਾਂ ਜੀਵਾਂ ਨੂੰ ਨਾ ਤਾਂ ਸੱਪ ਡੰਗ ਮਾਰਦੇ ਹਨ ਅਤੇ ਨਾ ਹੀ ਨੇੜੇ ਆਉਂਦੇ ਹਨ। ਇਹ ਵੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਜੇਕਰ ਕਿਸੇ ਨੂੰ ਸੱਪ ਡੰਗ ਮਾਰ ਜਾਵੇ ਤਾਂ ਫੂਕ ਮਾਰ ਜਾਵੇ ਤਾਂ ਲੋਕ ਜਦੋਂ ਇਸ ਮਾੜੀ 'ਤੇ ਆ ਕੇ ਮਿੱਟੀ ਲਗਾਉਂਦੇ ਹਨ ਤਾਂ ਡੰਗੇ ਹੋਏ ਸੱਪਾਂ ਦਾ ਜ਼ਹਿਰ ਉਤਰ ਜਾਂਦਾ ਹੈ ਅਤੇ ਅਜਿਹਾ ਲੋਕ ਕਸ਼ਟ ਰਹਿਤ ਹੋ ਜਾਂਦੇ ਹਨ। ਹਕੀਕਤ ਇਹ ਹੈ ਕਿ ਸੱਭਿਆਚਾਰਕ ਵਿਸ਼ਵਾਸ ਇੱਕ ਹੀਰੇ ਅਨੁਭਵ ਦੇ ਮੁਤਾਜ ਨਹੀਂ ਹੁੰਦੇ ਹਨ, ਇਹਨਾਂ ਵਿੱਚ ਸਮੁੱਚਤਾ ਦਾ ਅਨੁਭਵ ਸ਼ਾਮਿਲ ਹੁੰਦਾ ਹੈ। ਭਾਵੇਂ ਕਿ ਵਿਹਾਰਕ ਰੂਪ ਵਿੱਚ ਇਸ ਮੇਲੇ ਦੇ ਵਿਸ਼ਵਾਸ ਸਰੀਰਕ ਪਹੁੰਚ ਤੱਕ ਨਜ਼ਰ ਪੈਂਦੀ ਹੈ, ਪਰ ਇਸਦਾ ਇੰਨਾ ਵੀ ਅਰਥ ਕਾਫੀ ਨਹੀਂ ਹੈ। ਇਸ ਦੇ ਇਹ ਅਰਥ ਜੇਕਰ ਸਮੁੱਚਤਾ ਦੇ ਰੂਪ ਵਿੱਚ ਦੇਖੇ ਜਾਣ ਤਾਂ ਸੱਪ ਇੱਕ ਸੱਭਿਆਚਾਰਕ ਪ੍ਰਤੀਕ ਹੈ। ਵੱਖ ਵੱਖ ਪਿੰਡਾਂ ਦੇ ਲੋਕ, ਵੱਖ ਵੱਖ ਤਬਕਿਆਂ ਦੇ ਲੋਕ, ਖਾਸ ਕਰਕੇ ਕੁਛ ਨਿਮਨ ਅਤੇ ਮੱਧ ਸ਼੍ਰੇਣੀ ਦੇ ਲੋਕ ਮੋਰਾਂ ਦੇ ਖੰਭਾਂ ਅਤੇ ਰੰਗ ਬਿਰੰਗੀਆਂ ਟਾਕੀਆਂ ਨਾਲ ਸਜਾਏ ਫਬਾਏ ਝੰਡੇ ਲੈ ਕੇ ਹੁੰਮ ਹੁਮਾ ਕੇ ਕਹਿੰਦੇ ਹਨ ਕਿ ਗੁੰਗੇ ਰਾਜੇ ਦੇ ਦਰਬਾਰ ਜਿੱਥੇ ਧਰੇ ਨਗਾਰੇ ਚਾਰ, ਚੋਹੀ ਕੁੱਟੀ ਤੇਰਾ ਰਾਜ, ਪਰਜਾ ਵਸੇ ਮੁਖਾਲੀ ਹੋ। ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਾ ਕੇ ਇਹ ਮੇਲੇ ਤੇ ਵਾਰੋ ਵਾਰੀ ਗਾਏ ਜਾਂਦੇ ਹਨ, ਅਤੇ ਮੇਲੇ ਦੌਰਾਨ ਕਾਫੀ ਸਾਰੇ ਜਿਹੜੇ ਉੱਥੇ ਮੁਟਿਆਰਾਂ ਅਤੇ ਸੱਜ ਵਿਆਹੀਆਂ ਨਾਰੀਆਂ ਹੁੰਦੀਆਂ ਹਨ, ਉਹ ਵੀ ਜਾ ਕੇ ਮੇਲਾ ਵੇਖਣ ਆਉਂਦੀਆਂ ਹਨ ਅਤੇ ਗਾਉਂਦੀਆਂ ਹਨ, ਪੱਲੇ ਮੇਰੇ ਛਲੀਆਂ ਮੈਂ ਗੁੱਗਾ ਮਨਾਵਣ ਚਲੀਆਂ, ਪੱਲੇ ਮੇਰੇ ਮੱਠੀਆਂ ਮੈਂ ਗੁੱਗਾ ਮਲਾਵਣ ਚਲੀਆਂ, ਨੀਵੇਂ ਵਾਰੀ ਗੁੱਗੇ ਤੋਂ ਰੋਹੀ ਵਾਲਿਆਂ ਗੁੱਗੇ ਵੇ, ਭਰਿਆ ਕਟੋਰਾ ਦੁੱਧ ਦਾ ਮੇਰਾ ਗੁੱਗਾ ਮਾੜੀ ਵਿੱਚ ਕੁੱਟਦਾ, ਜੀ ਮੈਂ ਵਾਰੀ ਗੁੱਗੇ ਦੀ ਛੰਨਾ ਭਰਿਆ ਮਾਹ ਦਾ, ਗੁੱਗਾ ਮਹਿਰਮ ਸਭਨੀ ਥਾਂ ਦਾ, ਨੀਵੇਂ ਵਾਰੀ ਗੁੱਗਾ ਜੀ। ਅਤੇ ਇਸ ਤਰ੍ਹਾਂ ਇਹ ਨੌਜਵਾਨ ਕੁੜੀਆਂ ਜਿਹੜੀਆਂ ਹਨ ਮੇਲੇ ਵਿੱਚ ਜਾ ਕੇ ਗਾਉਂਦੀਆਂ ਹਨ। ਸਾਥੀਓ ਆਓ ਹੁਣ ਜੁੜਦੇ ਹਾਂ ਅਸੀਂ ਵਾਰਤਾ ਦੇ ਨਾਲ, ਅਤੇ ਵਾਰਤਾਕਾਰ ਨੇ ਮਨਪ੍ਰੀਤ ਕੌਰ, ਸੁਣਦੇ ਹਾਂ ਪੰਜਾਬੀ ਸਾਹਿਤ ਦਾ ਇਤਿਹਾਸ।
1: ਸਾਡਾ ਪੰਜਾਬੀ ਦਾ ਇਤਿਹਾਸ ਕੁਝ ਭਾਗਾਂ ਜਾਂ ਕੁਝ ਪੜਾਵਾਂ ਦੇ ਵਿੱਚ ਵੰਡਿਆ ਗਿਆ ਹੈ। 1500 ਈਸਵੀ ਤੱਕ ਦੇ ਕਾਲ ਨੂੰ ਅਸੀਂ ਪੂਰਬ, ਨਾਨਕ ਕਾਲ ਜਾਂ ਆਦਿ ਕਾਲ ਸਾਹਿਤ ਦੇ ਨਾਮ ਨਾਲ ਜਾਣਦੇ ਹਾਂ। 1501 ਤੋਂ ਲੈ ਕੇ 1700 ਈਸਵੀ ਤੱਕ ਦੇ ਕਾਲ ਨੂੰ ਆਪਾਂ ਮੱਧ ਕਾਲ ਜਾਂ ਮੁਗਲ ਕਾਲ ਦੇ ਨਾਮ ਨਾਲ ਜਾਣਦੇ ਹਾਂ। ਇਹ ਕਾਲ ਉਹ ਕਾਲ ਹੈ ਜਿਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪਾਦਨਾ ਕੀਤੀ ਗਈ। ਇਸ ਕਾਲ ਨੂੰ ਅਸੀਂ ਸੁਨਹਿਰੀ ਕਾਲ ਵੀ ਕਹਿੰਦੇ ਹਾਂ। ਇਸ ਕਾਲ ਨੂੰ ਅੰਗਰੇਜ਼ੀ ਦੇ ਵਿੱਚ ਦ ਗੋਲਡਨ ਪੀਰੀਅਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 1701 ਤੋਂ ਲੈ ਕੇ 1800 ਈਸਵੀ ਤੱਕ ਪਿਛਲੇਰਾ ਮੁਗਲ ਕਾਲ ਇਸ ਨੂੰ ਇਹ ਕਿਹਾ ਜਾਂਦਾ ਹੈ। 1801 ਤੋਂ ਲੈ ਕੇ 1850 ਤੱਕ ਦੇ ਕਾਲ ਨੂੰ ਅਸੀਂ ਮਹਾਰਾਜਾ ਰਣਜੀਤ ਸਿੰਘ ਕਾਲ ਦੇ ਨਾਮ ਨਾਲ ਜਾਣਦੇ ਹਾਂ। 1850 ਤੋਂ ਲੈ ਕੇ 1900 ਈਸਵੀ ਤੱਕ ਦੇ ਕਾਲ ਨੂੰ ਪਰਿਵਰਤਨ ਕਾਲ ਕਿਹਾ ਜਾਂਦਾ ਹੈ। ਇਹ ਉਹ ਸਮਾਂ ਹੈ ਜਿਸ ਦੇ ਵਿੱਚ ਅੰਗਰੇਜ਼ੀ ਹਕੂਮਤ ਨੇ ਹਿੰਦੁਸਤਾਨ ਤੇ ਰਾਜ ਕੀਤਾ। 1900 ਤੋਂ ਲੈ ਕੇ 1990 ਤੱਕ ਦੇ ਕਾਲ ਨੂੰ ਆਧੁਨਿਕ ਕਾਲ ਕਿਹਾ ਜਾਂਦਾ ਹੈ। 1990 ਤੋਂ ਲੈ ਕੇ ਅੱਜ ਤੱਕ ਜੋ ਸਾਡੇ ਕੋਲ ਸਮਾਂ ਚੱਲ ਰਿਹਾ ਹੈ, ਇਸ ਕਾਲ ਨੂੰ ਸਮਕਾਲ ਕਹਿੰਦੇ ਹਾਂ। ਹੁਣ ਆਪਾਂ ਇਹਨਾਂ ਦੇ ਬਾਰੇ ਥੋੜੀ ਥੋੜੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਹਾਂ ਪੂਰਬ ਨਾਨਕ ਕਾਲ ਦੀ, ਯਾਨੀ ਕਿ 1500 ਈਸਵੀ ਤੱਕ ਦੇ ਕਾਲ ਦੀ, ਜਿਹਨੂੰ ਆਦਿ ਕਾਲ ਵੀ ਕਿਹਾ ਜਾਂਦਾ ਹੈ, ਤਾਂ ਇਸ ਦੇ ਵਿੱਚ